0: ਰਹਿੰਦੇ।
1: ਇਹ ਤਾਂ 20% ਵਿੱਚ ਅਵਤਾਰ ਬਹੁਤ ਹੁੰਦੇ ਨੇ। ਅਸੀਂ ਸੱਚ ਵਿੱਚ ਭਰੋਸਾ ਰੱਖੀਏ ਤਾਂ ਇਸੇ ਤਰ੍ਹਾਂ ਜੀਏ ਇਕਤਾ ਵਿੱਚ। ਪੈਣਾ ਤਾਂ ਪਾਵਾਂ ਸਹੀ ਰਸਤੇ ਤੇ ਬੋਲ ਰਹੇ ਹਾਂ।